0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ

0: ਸਰਕਾਰ ਨੂੰ ਸਿੱਧਾ ਬਿੱਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
5: ਰੇਡੀਓ ਸੁਰਸੰਗਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਾਬ ਅੱਜ ਦਿਨ ਹੈ ਜੀ ਵੀਰਵਾਰ 27 ਅਗਸਤ ਵਰਾ 2026 4:07 ਹੋ ਚੁੱਕੇ ਨੇ ਕੈਲਗਰੀ ਸ਼ਹਿਰ ਦੇ ਵਿਚ ਰੇਡੀਓ ਸੁਰਸੰਗਮ ਤੇ ਮੈਂ ਆਪ ਜੀ ਦਾ ਹੋਸਟ ਰਣਜੀਤ ਸਿੱਧੂ ਆਪ ਦੀ ਸੇਵਾ ਦੇ ਵਿਚ ਹਾਜ਼ਰ ਹੋ ਗਿਆ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕੁਲਦੀਪ ਹੀਰ ਜੀ ਰੋਜ਼ਾਨਾ 4-5 ਵਾਲਾ ਪ੍ਰੋਗਰਾਮ ਲੈ ਕੇ ਆਉਂਦੇ ਨੇ ਪਰ ਕੁਝ ਨਿੱਜੀ ਰਜਿਵਿਆਂ ਕਰਕੇ ਇਸ ਹਫ਼ਤੇ ਛੁੱਟੀ ਤੇ ਨੇ ਸੋ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਮੈਂ ਰਣਜੀਤ ਸਿੱਧੂ ਆਪ ਦੀ ਸੇਵਾ ਦੇ ਵਿਚ ਹਾਜ਼ਰ ਹੁੰਦਾ ਹਾਂ 4 ਤੋਂ ਲੈ ਕੇ 5 ਤੱਕ ਰੇਡੀਓ ਸੁਰਸੰਗਮ ਤੇ ਰੇਡੀਓ ਸੁਰਸੰਗਮ ਪਿਛਲੇ 25 ਤੋਂ ਕੈਲਗਰੀ ਵਾਸੀਆਂ ਦੀ ਸੇਵਾ ਵਿਚ ਰੇਡੀਓ ਸੁਰਸੰਗਮ ਹੁਣ ਹਰ ਹਫ਼ਤੇ 20 ਘੰਟੇ 94.7 FM ਤੇ 4-5 ਪ੍ਰੋਗਰਾਮ ਜਿਹੜਾ ਹੈ ਜੀ ਮੈਂ ਆਪ ਲਈ ਲੈ ਕੇ ਹਾਜ਼ਰ ਹੋਵਾਂਗਾ 5 ਤੱਕ ਮੇਰਾ ਤੁਹਾਡਾ ਸਾਥ ਹੈ 5-6 ਸਵਲੀਨ ਜੱਸੜ ਜੀ ਪ੍ਰੋਗਰਾਮ ਪੇਸ਼ ਕਰਨਗੇ 8-9 ਜਿਹੜਾ ਪ੍ਰੋਗਰਾਮ ਹੈ ਜੀ ਉਸ ਦੇ ਵਿਚ ਕੁਝ ਗੱਲਾਂ ਬਾਤਾਂ ਕੁਝ ਕੀ ਸੰਗੀਤ ਅਤੇ 9-10 ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਹਾਜ਼ਰੀ ਲਵਾਉਣਗੇ ਇਹ ਹੈ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਮੌਸਮ ਦੀ ਗੱਲ ਕਰੀਏ ਤਾਂ ਕੈਲਗਰੀ ਸ਼ਹਿਰ ਦੇ ਵਿਚ ਇਸ ਸਮੇਂ 28 ° ਸੈਲਸੀਅਸ ਜਿਹੜਾ ਹੈ ਜੀ ਤਾਪਮਾਨ ਹੈ ਕੁਝ ਗਰਮੀ ਥੋੜੀ ਜਿਹੀ ਬਦਲਵਾਈ ਹੈ ਜਿਸ ਨਾਲ ਕੁਝ ਛਾਂ ਤੇ ਕੁਝ ਧੁੱਪ ਦਾ ਮੌਸਮ ਜਿਹੜਾ ਬਣਿਆ ਰਿਹਾ ਹੈ ਅੱਜ ਜਿਹੜਾ ਰਾਤ ਨੂੰ ਤਾਪਮਾਨ ਹੈ ਜੀ ਉਹ 12 ° ਸੈਲਸੀਅਸ ਰਹੇਗਾ ਕੱਲ ਨੂੰ ਸ਼ੁੱਕਰਵਾਰ ਦਿਨੇ ਵੱਧ ਤੋਂ ਵੱਧ ਤਾਪਮਾਨ 25 ° ਸੈਲਸੀਅਸ ਸ਼ਨਿਚਰਵਾਰ ਨੂੰ ਧੁੱਪ ਰਹੇਗੀ ਤੇ 24 ° ਸੈਲਸੀਅਸ ਤਾਪਮਾਨ ਐਤਵਾਰ ਨੂੰ 21 ਡਿਗਰੀ ਸੈਲਸੀਅਸ ਤਾਪਮਾਨ ਤੇ ਮੀਂਹ

ਪੈਣ ਦੀਆਂ ਸੰਭਾਵਨਾਵਾਂ ਨੇ 1 ਤੋਂ 3 ਮਿਲੀਮੀਟਰ। ਇਹ ਹੈ ਜੀ ਕੈਲਗਰੀ ਸ਼ਹਿਰ ਦੇ ਮੌਸਮ ਦਾ ਹਾਲ। ਪ੍ਰੋਗਰਾਮ ਦੇ ਸਪਾਂਸਰ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ, ਅਲਬਰਟਾ ਵਿਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ 587-8328, YYC ਹੋਮ ਕੇਅਰ ਤੋਂ ਵੀਰਪਾਲ ਟੱਟ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਨੇ, ਬਜੁਰਗਾਂ ਦੀ ਸਾਂਭ ਸੰਭਾਲ ਕਰਾ ਕੇ ਕਰਦੇ ਨੇ, 825-760-0983। ਓਸਿਸ ਮੈਡੀਕਲ ਸੈਂਟਰ ਜਿਹੜਾ ਹੈ ਜੀ, ਓਸਿਸ ਮਾਈਲ ਮੈਡੀਕਲ, 587-617-4496। ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ, ਡਾਕਟਰ ਤੁਸੀਂ ਦੇਖਣਾ ਫੈਮਿਲੀ ਡਾਕਟਰ ਸਿੱਧੇ ਜਾਓ ਜੀ। ਸਨਰਿਜ ਮਾਲ ਦੇ ਲਾਗੇ ਹੈ ਜੀ, ਸੁਪਰ ਸਟੋਰ ਵਾਲੇ ਪਲਾਜ਼ੇ ਦੇ ਵਿਚ ਨਵੇਂ ਪੇਸ਼ੈਂਟਸ ਨੂੰ ਵੈਲਕਮ ਕਰ ਰਹੇ ਨੇ, ਹਫ਼ਤੇ ਦੇ 6 ਦਿਨ ਖੁੱਲਦੇ ਨੇ। ਓਸਿਸ ਮਾਈਲ ਮੈਡੀਕਲ 587-617-4496। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ, ਗੌਰਵ ਸ਼ਰਮਾ ਜੀ ਦਾ ਫੋਨ ਨੰਬਰ 403-903-7750। ਪੰਜਾਬ ਇੰਸ਼ੋਰੈਂਸ ਦੇ ਰੁਪਿੰਦਰ ਸਿੱਧੂ, ਲਵਪ੍ਰੀਤ ਸਿੱਧੂ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਰ ਇੰਸ਼ੋਰੈਂਸ 403-404-3500। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ, 24 ਘੰਟੇ ਖੁੱਲਦੇ ਨੇ, 403-936-7777 ਇਹਨਾਂ ਦਾ ਫੋਨ ਨੰਬਰ। ਪਿਕਸਲ ਫੋਟੋ ਸਟੂਡੀਓ ਸਿਰਫ $7 ਵਿਚ ਪਾਸਪੋਰਟ ਸਾਈਜ਼ ਫੋਟੋ, ਫੋਨ ਨੰਬਰ 403-947-0060। ਸਾਡੇ ਸਟੂਡੀਓ ਦਾ ਫੋਨ ਨੰਬਰ ਹੈ 403-902-1323। ਜੇਕਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਇਸ ਨੰਬਰ ਤੇ ਕਾਲ ਕਰ ਸਕਦੇ ਹੋ, ਅਤੇ ਜੇਕਰ ਵਟਸਐਪ ਤੇ ਵੀ ਮੈਸੇਜ ਕਰਨਾ ਹੋਵੇ ਤਾਂ ਵੀ ਤੁਸੀਂ ਇਸ ਨੰਬਰ ਤੇ ਵਟਸਐਪ ਮੈਸੇਜ ਕਰ ਸਕਦੇ ਹੋ ਜੀ। 403-902-1323 ਸਾਡਾ ਸਟੂਡੀਓ ਦਾ ਨੰਬਰ ਹੈ ਰੇਡੀਓ ਸਰਸੰਗਮ ਦਾ, ਤੁਸੀਂ ਇਸ ਨੰਬਰ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਜੀ। ਪ੍ਰੋਗਰਾਮ ਦੇ ਵਿਚ ਅਗਲਾ ਗੀਤ ਆਪ ਨਾਲ ਜਿਹੜਾ ਹੈ ਜੀ ਸਾਂਝਾ ਕਰਦੇ ਹਾਂ। ਗੀਤ ਆਪ ਨੂੰ ਸੁਣਾਉਣ ਜਾ ਰਹੇ ਹਾਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿਚ। ਸੁਣਾਂਗੇ ਇਹ ਗੀਤ ਤੇ ਫਿਰ ਵਾਪਸ ਪਰਤਾਂਗੇ ਜੀ। ਗੁਰਦਾਸ ਮਾਨ ਪਿਛਲੇ ਕਈ ਸਾਲ ਤੋਂ ਆਪ ਦੀ ਸੇਵਾ ਦੇ ਵਿਚ ਅਤੇ ਬਹੁਤ ਸਾਰੇ ਗੀਤ ਜਿਹੜੇ ਨੇ ਜੀ ਉਹਨਾਂ ਨੇ ਗਾਏ ਨੇ, ਸੋ ਇਹ ਗੀਤ ਆਪ ਨਾਲ ਸਾਂਝਾ ਕਰਦੇ ਹਾਂ, ਉਹਨਾਂ ਦਾ ਇੱਕ ਵਧੀਆ ਗੀਤ, ਫੇਮਸ ਗੀਤ, ਤੇ ਫਿਰ ਵਾਪਸ ਪਰਤਦੇ ਹਾਂ ਜੀ।

0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771-80 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222 ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696

0: ਰੇਲਵੇ ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
0: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
0: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲੋ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: ਹਰ ਸਮੇਂ ਤੁਹਾਡੇ ਸੰਗ, ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ, ਅੱਜ ਫੇਰ ਨੀ ਲੋੜ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼, ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ

0: शाम तक। तब देर किस गल दी, आज ही डायल करो 5876174696 587-617-4096 ओएसए स्माइल मेडिकल तुहाड़ी सेहत साड़ी जिम्मेवारी 5876174696
1: रेडियो सरसंगम ते समय तुसी रंजीत सिद्धू नाल प्रोग्राम दे विच शामिल हो। कुछ गल्लां बातां कुछ गीत संगीत इस प्रोग्राम दे विच आप लई पेश कीता जांदा है जी। प्रोग्राम दे विच इक खास गल्लबात आप लई पेश करन जा रहे हैं। पिछले दिनी साडे होस्ट सवलीन जसड़ जी ने प्रसिद्ध होस्ट ने गुरचंद थिंद जी उन्हां नाल कैनेडा विच बुजुर्गां दी जिंदगी दे बारे गल्लबात कीती ते उम्मीद करदा कि तुसी इह गल्लबात पसंद करोगे। लो कुछ मिंट लई इह गल्लबात आप नाल सांझी करदे हां जी।
2: जिथे असी ग्रैंड पेरेंट्स दियां प्रॉब्लम्स ग्रैंड चिल्ड्रन दियां प्रॉब्लम्स डिस्कस कीतियां ने उथे ही अहीं अज कैनेडा दे विच जिहड़े बुजुर्ग रहिंदे ने ते आइसोलेट फील करदे ने इह बड़ी वड्डी समस्या आ इहदे ते अज दे प्रोग्राम दे विच असीं गल्लबात करांगे ते इस मुद्दे ते गल्लबात करन लई मेरे नाल स्टूडियो च ने साडी टीम दे सीनियर मैंबर मैम गुरचरण कौर थिंद जी। बड़े दिनां बाद आए ने, सब तो पहला इहनां दा स्वागत करदे आं। ਤਿੰਨ ਮੈਮ ਸਤਿ ਸ੍ਰੀ ਅਕਾਲ, ਸਵਾਗਤ ਹੈ ਤੇ ਕੀ ਹਾਲ ਚਾਲ ਹੈ?
3: ਸਤਿ ਸ੍ਰੀ ਅਕਾਲ ਮੈਡਮ ਸਲੀਮ, ਤੁਹਾਨੂੰ ਵੀ ਤੇ ਸਾਰੇ ਸਾਡੇ ਸੁਣਨ ਵਾਲੇ ਸਰੋਤਿਆਂ ਤੇ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੱਚੀ ਮੁੱਚੀ ਬੜੀ ਦੇਰ ਬਾਅਦ ਆਈ ਹਾਂ। ਕਹਿੰਦੇ ਹੁੰਦੇ ਨੇ ਕਿ ਸਮਾਂ ਬੜਾ ਬਲਵਾਨ ਹੁੰਦਾ, ਕਦੇ ਕਦੇ ਤੁਹਾਨੂੰ ਗਿੱਚੀਓ ਫੜ ਲੈਂਦਾ ਤੇ ਉਹਨੇ ਮੈਨੂੰ ਗਿੱਚੀਓ ਫੜ ਲਿਆ ਸੀ, ਪਰ ਚਲੋ ਨੀ ਹਾਓ, ਮੈਂ ਉਹਦੇ ਵਿੱਚੋਂ ਬਾਹਰ ਨਿਕਲ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹਾਂ। ਸੋ ਸਾਰਿਆਂ ਦਾ ਇੱਕ ਵਾਰੀ ਫਿਰ ਮੈਂ ਸਵਾਗਤ ਵੀ ਕਰਦੀ ਹਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੇਸ਼ ਕਰਦੀ ਹਾਂ
2: ਜੀ। ਵਾਂਸ ਅਗੇਨ ਵੈਲਕਮ ਬੈਕ। ਤੇ ਅੱਜ ਅਸੀਂ ਬੜੇ ਹੀ ਇੱਕ ਸੀਰੀਅਸ ਮੁੱਦੇ ਤੇ ਗੱਲਬਾਤ ਕਰਨੀ ਹੈ। ਜਦੋਂ ਅਸੀਂ ਵਿਦੇਸ਼ ਦੀ ਧਰਤੀ ਦੀ ਗੱਲ ਕਰਦੇ ਹਾਂ ਤੇ ਜਿੱਥੇ ਸਾਨੂੰ ਬੜੇ ਸੋਹਣੇ ਕੁਦਰਤੀ ਨਜ਼ਾਰੇ ਆਪਣੇ ਵੱਲ ਖਿੱਚਦੇ ਨੇ, ਲਾਈਫ ਸਟਾਈਲ ਆਪਣੇ ਵੱਲ ਖਿੱਚਦਾ, ਉੱਥੇ ਹੀ ਸਾਡਾ ਧਿਆਨ ਬਜ਼ੁਰਗਾਂ ਤੇ ਵੀ ਪੈਂਦਾ ਆ ਜਿਹੜੇ ਇਕੱਲੇ ਇਕੱਲੇ ਫੀਲ ਕਰਦੇ ਨੇ, ਆਈਸੋਲੇਟਡ ਫੀਲ ਕਰਦੇ ਨੇ, ਉਨੇ ਖੁਸ਼ ਨਜ਼ਰ ਨਹੀਂ ਆਉਂਦੇ ਜਿੰਨੇ ਆਪਣੇ ਬੈਕ ਹੋਮ ਚ ਨਜ਼ਰ ਆਉਂਦੇ ਸੀ। ਬੱਜੇ ਰੁੱਤੇ ਕਈ ਵਾਰੀ ਮਹਿਸੂਸ ਹੁੰਦੇ ਨੇ ਜੇ ਉਹਨਾਂ ਦਾ ਦਿਲ ਫਰੋਲੀਏ ਤੇ ਬੜਾ ਕੁਛ ਵਿੱਚੋਂ ਨਿਕਲਦਾ, ਇਹਦਾ ਕਾਰਨ ਤੁਸੀਂ ਕੀ ਮੰਨਦੇ ਹੋ?
3: ਬਿਲਕੁਲ ਸਵੇਨ, ਸੱਚੀ ਮੁੱਚੀ ਬੜਾ ਭਾਖਦਾ ਮਸਲਾ ਆ ਜਿਹਦੇ ਉੱਪਰ ਲਗਾਤਾਰ ਬਹੁਤ ਸਾਰਾ ਕੰਮ ਸਰਕਾਰ ਵੱਲੋਂ ਵੀ ਹੁੰਦਾ ਤੇ ਸਾਡੀਆਂ ਜਿਹੜੀਆਂ ਕਮਿਊਨਿਟੀ ਐਸੋਸੀਏਸ਼ਨਸ ਨੇ ਉਹ ਵੀ ਇਸ ਮੁੱਦੇ ਦੇ ਉੱਪਰ ਚੰਗਾ ਕੰਮ ਕਰਨ ਦਾ ਯਤਨ ਕਰਦੀਆਂ ਨੇ। ਪਰ ਮੈਨੂੰ ਲੱਗਦਾ ਹੁੰਦਾ ਕਿ ਕਿਸੇ ਵੀ ਗੱਲ ਬਾਰੇ ਜਦੋਂ ਅਸੀਂ ਗੱਲ ਕਰਨੀ ਹੈ ਤਾਂ ਉਹਦੇ ਕੁਝ ਵਜ੍ਹਾ ਹੁੰਦੀਆਂ ਨੇ, ਕੁਝ ਕਾਰਨ ਹੁੰਦੇ ਨੇ ਜਿਨ੍ਹਾਂ ਬਾਰੇ ਜ਼ਰੂਰ ਜ਼ਿਕਰ ਕਰਨਾ ਬਣਦਾ। ਜਿਵੇਂ ਕਿ ਬੱਚਿਆਂ ਨੂੰ ਅਸੀਂ ਪਰਦੇਸ ਤੋਰ ਦਿੰਦੇ ਹਾਂ, ਉੱਥੋਂ ਬੱਚੇ ਪਰਦੇਸ ਆ ਜਾਂਦੇ ਨੇ, ਆ ਕੇ ਆਪਣੇ ਪੈਰ ਲਾਉਂਦੇ ਨੇ, ਫਿਰ ਆਪਣਾ ਵਿਆਹ ਸ਼ਾਦੀ ਕਰਦੇ ਨੇ, ਬੱਚੇ ਹੁੰਦੇ ਨੇ ਤੇ ਫਿਰ ਉਹ ਸੋਚਦੇ ਨੇ ਕਿ ਹੁਣ ਅਸੀਂ ਥੋੜੇ ਜਿਹੇ ਪੈਰ ਲਾ ਲੈਣੇ ਕਿ ਉਹਨਾਂ ਆਪਣੇ ਬਜ਼ੁਰਗ ਮਾਤਾ ਪਿਤਾ ਜਿਹੜੇ ਨੇ ਉਹਨਾਂ ਨੂੰ ਬੁਲਾ ਲਈਏ, ਨਾਲੇ ਤਾਂ ਥੋੜੀ ਬਹੁਤੀ ਮਦਦ ਹੋ ਜਾਏਗੀ ਸਾਡੀ ਤੇ ਨਾਲੇ ਅਸੀਂ ਉਹਨਾਂ ਨੂੰ ਚਾਵਾਂ ਦੇ ਨਾਲ ਬਹੁਤ ਹੀ ਲੈ ਕੇ ਇੱਥੇ ਪਹੁੰਚਦੇ ਨੇ। ਸੋ ਉਹ ਜਿਹੜੀਆਂ ਚਾਹ ਮਲਹਾਰ ਹੁੰਦੇ ਨੇ ਸਵਲੀਨ, ਉਹ ਕੁਝ ਦਿਨ ਵਾਸਤੇ ਚੱਲਦੇ ਨੇ, ਉਸ ਤੋਂ ਬਾਅਦ ਹਾਰਡ ਰਿਐਲਿਟੀਜ਼ ਜਿਹੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ। ਕਿਉਂਕਿ ਜਿਹੜੇ ਸਾਡੇ ਬਜ਼ੁਰਗ ਨੇ, ਅਸੀਂ ਪੰਜਾਬ ਤੋਂ ਆਉਂਦੇ ਹਾਂ, ਸਾਡਾ ਉੱਥੇ ਇੱਕ ਕਲਚਰ ਜਿਹੜਾ ਹੈ ਉਹ ਬਿਲਕੁਲ ਵੱਖਰਾ ਹੈ, ਇੱਥੇ ਦਾ ਇਨਵਾਇਰਮੈਂਟ ਬਿਲਕੁਲ ਵੱਖਰਾ ਹੋ ਜਾਂਦਾ ਹੈ। ਸੋ ਉਹ ਕੁਝ ਸ਼ੌਕਸ ਜਿਹੜੇ ਨੇ ਉਹ ਬਜ਼ੁਰਗਾਂ ਨੂੰ ਲੱਗਦੇ ਨੇ, ਜਿਹਦੇ ਕਰਕੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਸਾਰੇ ਪਰਿਵਾਰ ਦੇ ਘਰ ਵਿੱਚ ਹੁੰਦਿਆਂ ਵੀ, ਚਾਹੇ ਉਹ ਪੋਤਰਾ ਪੋਤਰੀ ਉਹਦੇ ਦੁਆਲੇ ਤੁਰੇ ਫਿਰਦੇ ਹੋਣ, ਚਾਹੇ ਉਹਨਾਂ ਦੇ ਬੱਚੇ ਸਵੇਰੇ ਜੌਬ ਤੇ ਗਏ ਆਉਂਦੇ ਨੇ, ਜ਼ਰੂਰ ਹੈਲੋ ਮੰਮਾ ਕੀ ਹਾਲ ਹੈ, ਤੁਹਾਡਾ ਦਿਨ ਕਿਵੇਂ ਗੁਜ਼ਰਿਆ, ਤੇ ਇਸੇ ਤਰ੍ਹਾਂ ਹੀ ਸਾਰੇ ਜਣੇ ਆਪਸ ਚ ਇੱਕ ਦੂਜੇ ਦਾ ਹਾਲ ਚਾਲ ਜ਼ਰੂਰ ਪੁੱਛਣ, ਪਰ ਉਹ ਉਹਨਾਂ ਦੇ ਦਿਲ ਤੱਕ ਉਹਦੇ ਦਿਲ ਦੀ ਗੱਲ ਨਾ ਉਹ ਦੱਸਦੇ ਆ ਤੇ ਨਾ ਹੀ ਉਹਨਾਂ ਦਾ ਦਿਲ ਦੀ ਗੱਲ ਬੁੱਝਦੇ ਆ। ਸੋ ਕਾਰਨ ਕਲਚਰਲ ਸ਼ੌਕ ਸਭ ਤੋਂ ਵੱਡਾ। ਸਵਲੀਨ ਜੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਸਾਡਾ ਕਲਚਰਲ ਸ਼ੌਕ ਜਿਹੜਾ ਹੁੰਦਾ ਕਿ ਅਸੀਂ ਆਪਣਾ ਐਕਸਪ੍ਰੈਸ਼ਨ ਜਿਹੜਾ ਆਪਣੀ ਮਾਂ ਬੋਲੀ ਨਾਲ ਕਰਦੇ ਆ, ਉਹ ਸਿਰਫ ਘਰ ਦੇ ਅੰਦਰ ਤਾਂ ਪੰਜਾਬੀ ਬੋਲ ਲੈਂਦੇ ਨੇ ਪਰ ਉਹ ਘਰ ਦੀਆਂ ਦਲੀਜ਼ਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਨੇ ਕਿ ਅਸੀਂ ਕਿਹੜੀ ਬੋਲੀ ਚ ਗੱਲ ਕਰੀਏ। ਸੋ ਇਹ ਜਿਹੜਾ ਲੈਂਗੁਏਜ ਬੈਰੀਅਰ ਹੈ ਇਹ ਸਭ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਆਈਸੋਲੇਟ ਕਰਦਾ। ਜੀ ਕਰਦਾ ਮੈਂ ਗੁਆਂਢ ਚ ਜਾਵਾਂ, ਜੀ ਕਰਦਾ ਮੈਂ ਕਿਸੇ ਗੁਆਂਢੀ ਨਾਲ ਗੱਲ ਕਰਾਂ, ਕਿਉਂਕਿ ਸਾਡਾ ਪੰਜਾਬੀ ਕਲਚਰ ਹੈ ਕਿ ਅਸੀਂ ਆਂਢ ਗੁਆਂਢ ਦੇ ਵਿੱਚ ਨਜ਼ਰ ਜ਼ਰੂਰ ਮਾਰਨੀ ਹੈ। ਹੁਣ ਇਹ ਕਲਚਰ ਇੱਥੇ ਉਹਨਾਂ ਨੂੰ ਮਿਲਦਾ ਨਹੀਂ, ਉਹ ਫਿਰ ਇੱਕ ਕਿਸਮ ਦਾ ਘਰ ਚ ਕੈਦ ਹੋ ਜਾਂਦੇ ਆ। ਇਹਦਾ ਲੈਂਗੁਏਜ ਬੈਰੀਅਰ ਹੈ, ਕਮਿਊਨੀਕੇਸ਼ਨ ਜਿਹਦੇ ਨਾਲ ਅਸੀਂ ਕਰਦੇ ਹਾਂ, ਇਹ ਬਜ਼ੁਰਗਾਂ ਨੂੰ ਬਿਲਕੁਲ ਆਈਸੋਲੇਟ ਕਰ ਦਿੰਦਾ। ਤੇ ਮੈਂ ਇੱਕ ਗੱਲ ਹੋਰ ਕਹਾਂ ਕਿ ਕੈਨੇਡਾ ਜਿਹੜਾ ਵਾ ਉਹ ਘਰ ਦੀ ਚਾਰ ਦੀਵਾਰੀ ਚ ਨਹੀਂ ਹੈਗਾ। ਕੈਨੇਡਾ ਘਰ ਤੋਂ ਬਾਹਰ ਨਿਕਲ ਕੇ ਲੋਕਾਂ ਦੇ ਨਾਲ ਵਿਚਰਨਾ, ਬਾਹਰਲੇ ਵਾਤਾਵਰਨ ਦੇ ਵਿੱਚ ਬਾਹਰਲੀ ਸਾਹ ਲੈਣਾ, ਇਹ ਆ ਕੈਨੇਡਾ। ਤੇ ਸਾਡੇ ਜਵਾਕ ਸੋਚਦੇ ਆ ਕਿ ਕੋਈ ਨਾ

0: ਸੋ ਨਵੇਂ ਆਏ ਜਿਹੜੇ ਖਾਸ ਤੌਰ ਤੇ ਫਸਟ ਜਨਰੇਸ਼ਨ ਸਾਡੇ ਸੀਨੀਅਰਸ ਨੇ ਉਹਨਾਂ ਲਈ ਇਹ ਚੀਜ਼ਾਂ ਅੰਦਰ ਇੱਕ ਖੌਫ ਪੈਦਾ ਕਰ ਦਿੰਦੀਆਂ ਨੇ ਜੇ ਬਾਹਰ ਨਿਕਲਣਾ ਹੈ ਤਾਂ ਲੰਬਾ ਚੌੜਾ ਕੋਟ ਪਾਉਣਾ ਹੈ ਸਿਰ ਢੱਕਣਾ ਹੈ ਸਾਰਾ ਕੁਛ ਕਰਕੇ ਬਾਹਰ ਨਿਕਲਣਾ ਹੈ ਉਹ ਸਵੀਅਰ ਵੈਦਰ ਜਿਹੜਾ ਉਹ ਵੀ ਉਹਨਾਂ ਲਈ 6 ਮਹੀਨੇ ਜਿਹੜੇ ਨੇ ਉਹਨਾਂ ਨੂੰ ਬੰਦ ਕਰ ਦਿੰਦੇ ਨੇ ਅੰਦਰ ਤੇ ਬਜ਼ੁਰਗ ਆਪਣੇ ਆਪ ਦੇ ਵਿੱਚ ਸਿਮਟ ਕੇ ਰਹਿ ਜਾਂਦੇ ਨੇ ਆਈਸੋਲੇਟਡ ਹੋ ਜਾਂਦੇ ਨੇ ਤੇ ਉਹ ਕਈ ਵਾਰੀ ਮੈਂਟਲੀ ਵੀ ਸਿੱਕ ਹੋ ਜਾਂਦੇ ਨੇ ਤੇ ਬਹੁਤ ਸਾਰੇ ਕਹਿਣ ਲੱਗ ਜਾਂਦੇ ਨੇ ਕਿ ਬਾਈ ਮੈਂ ਤਾਂ ਇੱਥੋਂ ਚੱਲਾਂ ਮੇਰਾ ਨਹੀਂ ਇੱਥੇ ਜੀ ਲੱਗਦਾ ਸੋ ਇਹ ਕੁਛ ਇੱਕ ਕਾਰਨ ਨੇ ਜਿਨ੍ਹਾਂ ਦੇ ਕਰਕੇ ਸਾਡੇ ਬਜ਼ੁਰਗ ਇਕੱਲਤਾ ਘਰਾਂ ਦੇ ਵਿੱਚ ਮਹਿਸੂਸ ਕਰਦੇ ਨੇ
1: ਜੀ ਤੇ ਜਿੱਥੇ ਪ੍ਰੋਬਲਮ ਹੁੰਦੀ ਹੈ ਉੱਥੇ ਫਿਰ ਹੱਲ ਦੇ ਬਾਰੇ ਵੀ ਅਸੀਂ ਸੋਚਦੇ ਹਾਂ ਕਿ ਇਹਦਾ ਹੱਲ ਕੀ ਹੋ ਸਕਦਾ ਹੈ ਇਹੋ ਜੀ ਕਿਹੜੀ ਤੁਸੀਂ ਸਲਾਹ ਦੀ ਪੁੜੀ ਜਿਹੜੀ ਹੈ ਸਾਡੇ ਬਜ਼ੁਰਗਾਂ ਨੂੰ ਦੇਣੀ ਚਾਹੋਗੇ ਜਿਹਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਘਟਣ ਕਿਉਂਕਿ ਮੈਂ ਆਮ ਜਦੋਂ ਕਿਸੇ ਦੇ ਘਰ ਜਾਂਦੀ ਹਾਂ ਤੇ ਉਹਨਾਂ ਦੇ ਘਰਾਂ ਦੇ ਬਜ਼ੁਰਗਾਂ ਤੇ ਮੇਰੀ ਬਹੁਤ ਖਾਸ ਨਿਗਾਹ ਰਹਿੰਦੀ ਹੈ ਕਿ ਇਹ ਮਹਿਸੂਸ ਕਿੱਦਾਂ ਦਾ ਕਰਦੇ ਨੇ ਔਰ ਹਰ ਬਜ਼ੁਰਗ ਦੇ ਦਿਲ ਦੇ ਵਿੱਚ ਤਾਂਗ ਹੁੰਦੀ ਹੈ ਕਿ ਕਦੋਂ ਉਹ ਦਿਨ ਆਵੇ ਤੇ ਮੈਂ ਉੱਡ ਕੇ ਤੇ ਵਾਪਸ ਚਲਾ ਜਾਵਾਂ ਸੋ ਬੱਜਰ ਉੱਤੇ ਜੇ ਬੈਠੇ ਨੇ ਜਦੋਂ ਕਹਿੰਦੇ ਉਹਨਾਂ ਨੂੰ ਪੁੱਛਿਆ ਵੀ ਮੈਂ ਕਿ ਤੁਹਾਡਾ ਦਿਲ ਲੱਗ ਜਾਂਦਾ ਕਹਿੰਦੇ ਜਦੋਂ ਬੱਚਿਆਂ ਵੱਲ ਦੇਖਦੇ ਆ ਬੱਚਿਆਂ ਦੀ ਇੰਨੀ ਮੁਸ਼ਕਿਲ ਜ਼ਿੰਦਗੀ ਦੇਖਦੇ ਆ ਤੇ ਉਦੋਂ ਐਜ਼ ਆ ਪੇਰੈਂਟ ਸੋਚਦੇ ਆ ਕਿ ਅਸੀਂ ਜਿੰਨੀ ਕੁ ਸੁਖਾਲੀ ਇਹਨਾਂ ਦੀ ਜ਼ਿੰਦਗੀ ਕਰ ਸਕਦੇ ਓਨੀ ਕੁ ਕਰੀਏ ਆਇਆਂ ਨੂੰ ਰੋਟੀ ਦੇ ਦਈਏ ਇਹਨਾਂ ਦੇ ਬੱਚੇ ਸਾਂਭ ਲਈਏ ਇਹ ਥੋੜੇ ਸੌਖੇ ਹੋਣ ਪਰ ਜਦੋਂ ਕਹਿੰਦੇ ਇਕੱਲੇ ਹੋਈਦਾ ਇਹ ਕੰਮਾਂ ਤੇ ਚਲੇ ਜਾਂਦੇ ਨੇ ਤੇ ਦਿਲ ਡੋਬੇ ਖਾਂਦਾ ਬਾਹਰ ਨੂੰ ਨਿਕਲ ਨਿਕਲ ਕੇ ਦੌੜੀਦਾ ਦਿਲ ਨਹੀਂ ਲੱਗਦਾ ਫਿਰ ਥੋੜੇ ਜੇ ਸਾਨੂੰ ਸੋਲੂਸ਼ਨਸ ਵੀ ਜ਼ਰੂਰ ਦੱਸੋ ਕਿ ਬਜ਼ੁਰਗ ਇਸ ਸਮੱਸਿਆ ਦੇ ਵਿੱਚੋਂ ਇਸ ਆਈਸੋਲੇਸ਼ਨ ਵਾਲੀ ਜਿਹੜੀ ਫੀਲਿੰਗ ਹੈ ਉਹਦੇ ਚੋਂ ਕਿਵੇਂ ਬਾਹਰ ਨਿਕਲ ਸਕਦੇ ਨੇ
0: ਹਾਂ ਸੋਲੂਸ਼ਨ ਦੀ ਵੀ ਗੱਲ ਕਰਦੇ ਆ ਬਟ ਮੈਂ ਇੱਕ ਅੱਧਾ ਕਾਰਨ ਹੋਰ ਆਪਣੇ ਸੁਣਨ ਵਾਲਿਆਂ ਦੇ ਨਾਲ ਵੇਖਣ ਵਾਲਿਆਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦੀ
1: ਜੀ
0: ਕਿ ਸਭ ਤੋਂ ਵੱਡਾ ਜਿਹੜਾ ਬਜ਼ੁਰਗਾਂ ਨੂੰ ਇੱਕ ਹੁੰਦਾ ਹੈ ਕਿ ਪਿੰਡ ਦੇ ਵਿੱਚ ਉਹਨਾਂ ਦੀ ਸ਼ਾਨ ਹੁੰਦੀ ਹੈ ਉਹ ਘਰ ਦੇ ਮਾਲਕ ਹੁੰਦੇ ਆ ਠੀਕ ਹੈ ਉਹਨਾਂ ਨੇ ਬੱਚਿਆਂ ਨੂੰ ਲੱਖਾਂ ਰੁਪਈਏ ਖਰਚ ਕੇ ਜਾਂ ਜਿਵੇਂ ਵੀ ਰਿਸੋਰਸਿਸ ਨੇ ਉਹਨਾਂ ਨੂੰ ਵਰਤ ਕੇ ਤੇ ਬੱਚੇ ਨੂੰ ਇੱਥੇ ਭੇਜਿਆ ਹੁੰਦਾ ਬੱਚਾ ਜਿਹੜਾ ਵਾ ਉਹਨੇ ਇੱਥੇ ਜ਼ੀਰੋ ਤੋਂ ਆ ਕੇ ਸ਼ੁਰੂ ਕੀਤਾ ਜ਼ੀਰੋ ਤੋਂ ਆ ਕੇ ਉਹ ਆਪਣਾ ਘਰ ਬਣਾਉਂਦਾ ਹੈ ਸਾਰਾ ਕੁਛ ਕਰਦਾ ਤੇ ਘਰ ਦੇ ਮਾਲਕ ਜਿਹੜੇ ਨੇ ਉਹ ਨੂੰਹ ਤੇ ਪੁੱਤਰ ਨੇ ਇੱਥੇ ਆ ਕੇ ਸਭ ਤੋਂ ਵੱਡਾ ਬਜ਼ੁਰਗਾਂ ਨੂੰ ਸ਼ੌਕ ਇਹ ਲੱਗਦਾ ਹੈ ਕਿ ਇਹ ਘਰ ਉਹਨਾਂ ਦਾ ਨਹੀਂ ਹੈ ਉਹ ਕਈ ਵਾਰੀ ਸਾਡੇ ਬਜ਼ੁਰਗ ਇਹੋ ਜਿਹੇ ਵੀ ਹੁੰਦੇ ਨੇ ਕਿ ਉਹ ਸੋਚਦੇ ਨੇ ਕਿ ਮੇਰਾ ਮੁੰਡਾ ਹੈ ਤੇ ਮੇਰਾ ਹੀ ਘਰ ਹੈ ਮੈਂ ਘਰ ਦਾ ਮਾਲਕ ਇਹ ਜਿਹੜੀ ਇੱਕ ਹੈਗੀ ਨਾ ਗੱਲ ਇਹ ਚੀਜ਼ ਵੀ ਬਜ਼ੁਰਗਾਂ ਨੂੰ ਕਈ ਵਾਰੀ ਬੜੀ ਚੁਭਦੀ ਹੈ ਪਰ ਇੱਥੇ ਕੀ ਚੀਜ਼ ਹੈ ਕਿ ਇਹ ਮੈਨੂੰ ਲੱਗਦਾ ਕਿ ਉਹਨਾਂ ਦਾ ਘਰ ਨਹੀਂ ਗਾ ਇਹ ਘਰ ਹੈਗਾ ਬੱਚਿਆਂ ਦਾ ਸੋ ਇਹ ਜਿਹੜੀ ਇੱਕ ਫਾਈਨੈਂਸ਼ੀਅਲ ਡਿਪੈਂਡੈਂਸ ਹੋ ਜਾਂਦੀ ਆ ਇੱਕ ਘਰ ਦੀ ਆਪਣੇ ਆਪ ਨੂੰ ਘਰ ਦੀ ਮਾਲਕ ਗਿਣਨ ਦੀ ਜਿਹੜੀ ਇੱਕ ਸਮੱਸਿਆ ਵਾ ਉਹ ਵੀ ਇੱਕ ਉਹਨਾਂ ਨੂੰ ਕਰ ਦਿੰਦੀ ਹੈ ਆਈਸੋਲੇਟਡ ਕਰ ਦਿੰਦੀ ਹੈ ਦੂਸਰਾ ਫਾਈਨੈਂਸ਼ੀਅਲ ਡਿਪੈਂਡੈਂਸ ਜਿੰਨੇ ਮਰਜ਼ੀ ਪੈਸੇ ਲੈ ਕੇ ਆਉਣ ਡਾਲਰ ਲੈ ਕੇ ਆਉਣ ਪਰ ਇੱਥੇ ਆ ਕੇ ਜਿੰਨਾ ਚਿਰ ਕੋਈ ਕਮਾਈ ਨਹੀਂ ਹੁੰਦੀ ਤਾਂ ਉਹਨਾਂ ਨੂੰ ਹੱਥ ਆਪਣੇ ਬੱਚਿਆਂ ਅੱਗੇ ਜੇ ਅੱਡਣਾ ਪੈ ਜਾਵੇ ਤਾਂ ਉਹ ਜਿਹੜਾ ਸਭ ਤੋਂ ਵੱਡਾ ਸ਼ੌਕ ਹੁੰਦਾ ਸਾਡੇ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਹੁਣ ਮੈਂ ਪੈਸੇ ਨੂੰ ਅੱਤਰ ਹੋ ਕੇ ਮੈਂ ਇਹ ਵੀ ਵੇਖਿਆ ਹੈ ਕਈ ਬਜ਼ੁਰਗਾਂ ਨੂੰ ਕਿ ਭਾਈ ਅਸੀਂ ਗੁਰਦੁਆਰੇ ਜੇ ਇੱਕ ਡਾਲਰ ਵੀ ਚੜਾਉਣਾ ਹੋਵੇ ਤੇ ਸਾਨੂੰ ਆਪਣੇ ਨਿਆਣਿਆਂ ਕੋਲ ਮੰਗਣਾ ਪੈਂਦਾ ਸੋ ਇਹ ਚੀਜ਼ ਵੀ ਉਹਨਾਂ ਨੂੰ ਧੁਰ ਅੰਦਰ ਤੱਕ ਫਰੀਜ਼ ਕਰ ਦਿੰਦੀ ਆ ਸੁਣ ਕਰ ਦਿੰਦੀ ਆ ਕਿ ਹੁਣ ਅਸੀਂ ਪੈਸੇ ਲਈ ਬਥਾਜ ਹੋ ਗਏ ਇਹਦੇ ਲਈ ਬਹੁਤ ਸਾਰੇ ਬਜ਼ੁਰਗ ਜਿਹੜੇ ਮੈਂ ਵੇਖਿਆ ਕਿ ਬੱਚਿਆਂ ਦੇ ਮਨ ਹੁੰਦਾ ਹੈ ਕਿ ਸਾਡੇ ਚੱਲ ਬਜ਼ੁਰਗ ਕੰਮ ਕਰਨ ਲੱਗ ਜਾਣ ਕੰਮ ਕਰਦੇ ਵੀ ਨੇ ਬਸ ਕੋਈ ਕਲੀਨਿੰਗ ਦਾ ਕਰ ਲਿਆ ਕਿਸੇ ਨੂੰ ਹੋਰ ਆਦੇ ਵੱਡੇ ਕੰਮ ਤਾਂ ਉਹਨਾਂ ਨੂੰ ਮਿਲਦੇ ਨਹੀਂ ਕਰਦੇ ਨੇ ਪਰ ਫਿਰ ਵੀ ਉਹਨਾਂ ਦੇ ਮਨ ਦੇ ਉੱਪਰ ਇੱਕ ਬੋਝ ਹੈ ਕਿ ਮੈਂ ਤੇ ਉੱਥੇ ਰਾਜਾ ਸੀਗਾ ਆਪਣੇ ਘਰ ਦਾ ਮਾਲਕ ਸੀ ਇੱਥੇ ਮੈਂ ਕੀ ਬਣ ਗਿਆ ਆ ਕੇ ਸੋ ਇਹ ਚੀਜ਼ਾਂ ਸਲੀਮ ਜਿਹੜੀਆਂ ਹੈਗੀਆਂ ਨੇ ਨਾ ਇਹ ਰੋਲ ਬਦਲ ਜਾਂਦਾ ਜਿਹੜਾ ਕਿ ਘਰ ਦੇ ਮਾਲਕ ਤੋਂ ਆ ਕੇ ਤੁਸੀਂ ਇੱਕ ਡਿਪੈਂਡੈਂਟ ਹੋ ਜਾਂਦੇ ਹੋ ਉਹ ਵੀ ਉਹਨਾਂ ਦੇ ਅੰਦਰ ਇੱਕ ਖਲਾਅ ਪੈਦਾ ਕਰ ਦਿੰਦਾ ਸਾਰੇ ਘਰ ਦੇ ਵਿੱਚ ਚਹਿਲ ਪਹਿਲਾ ਬਟ ਉਹਨਾਂ ਦੇ ਅੰਦਰਲਾ ਖਲਾਅ ਜਿਹੜਾ ਹੈ ਉਹ ਉਹਨਾਂ ਨੂੰ ਸਤਾਉਂਦਾ ਹੈ ਜੀਣ ਨਹੀਂ ਦਿੰਦਾ ਉਹ ਰੋਣ ਰੋਣ ਨੂੰ ਕਰਦੇ ਨੇ ਪਰ ਉਹਨਾਂ ਦਾ ਰੋਣ ਨਿਕਲਦਾ ਜ਼ਰੂਰ ਹੈ ਬਟ ਉਹ ਅਥਰੂ ਉੱਥੇ ਹੀ ਸੁੱਕ ਜਾਂਦੇ
1: ਅਥਰੂ ਅੰਦਰ ਹੀ ਚਲੇ ਜਾਂਦੇ ਬਾਹਰ ਨੂੰ ਨਹੀਂ ਆਉਂਦੇ ਇੱਕ ਗੱਲ ਹੋਰ ਹੈ ਜਿਹੜੀ ਮੈਂ ਦੇਖੀ ਹੈ ਜੇ ਪੇਰੈਂਟਸ ਬੈਕ ਹੋਮ ਬੈਠੇ ਨੇ ਤੇ ਬੱਚੇ ਬਾਹਰ ਬੈਠੇ ਨੇ ਉਦੋਂ ਵੀ ਉਹਨਾਂ ਤੇ ਸੋਸਾਇਟੀ ਦਾ ਪ੍ਰੈਸ਼ਰ ਰਹਿੰਦਾ ਵੀ ਤੁਹਾਡੇ ਬੱਚੇ ਤੁਹਾਨੂੰ ਸੱਦਦੇ ਨੇ ਤੁਹਾਡੀ ਨੋ ਨਾ ਬਣਦੀ ਨੀ ਤੁਸੀਂ ਇੱਥੇ ਕੀ ਕਰਨ ਡੇ ਬੱਚੇ ਤੁਹਾਡੇ ਬਾਹਰ ਆ ਤੁਸੀਂ ਇੱਥੇ ਬੁੱਢੇ ਹੱਡ ਰੋਲਣ ਡੇ ਜਦੋਂ ਉਹ ਇੱਥੇ ਆ ਜਾਂਦੇ ਨੇ ਤੇ ਇੱਥੇ ਆ ਕੇ ਉਹ ਨਵੀਆਂ ਸਮੱਸਿਆਵਾਂ ਚ ਘਿਰ ਜਾਂਦੇ ਨੇ ਮੈਨੂੰ ਲੱਗਦਾ ਕਿ ਪ੍ਰਵਾਸ ਦਾ ਸਭ ਤੋਂ ਵੱਧ ਨੁਕਸਾਨ ਜਿਹੜਾ ਉਹ ਸਾਡੇ ਬਜ਼ੁਰਗਾਂ ਨੇ ਝੱਲਿਆ
0: ਐਬਸੋਲਿਊਟਲੀ ਰਾਈਟ ਸਾਡੇ ਬਜ਼ੁਰਗਾਂ ਨੇ ਝੱਲਿਆ ਸਭ ਤੋਂ ਪਹਿਲਾਂ ਹੁੰਦਾ ਅਸੀਂ ਬੇਬੇ ਬਾਪੂ ਨੂੰ ਬੁਲਾ ਲੈਣਾ ਹਨਾ ਬੀਬੀ ਭਾਪੇ ਨੂੰ ਬੁਲਾ ਹੀ ਲੈਣਾ ਉਹ ਜਦੋਂ ਬੀਬੀ ਭਾਪਾ ਆ ਜਾਂਦਾ ਨਾ ਰਗੜਾ ਉਦੋਂ ਸ਼ੁਰੂ ਹੁੰਦਾ ਉਹ ਕਹਿੰਦਾ ਮੇਰਾ ਘਰ

0: ਕਹਿੰਦੀ ਮੇਰਾ ਘਰ ਨੂੰਹ ਕਹਿੰਦੀ ਹੈ ਮੇਰੀ ਰਸੋਈ ਹੈ ਸੱਸ ਕਹਿੰਦੀ ਹੈ ਮੇਰੀ ਰਸੋਈ ਹੈ ਉਹ ਰਸੋਈ ਦਾ ਜਿਹੜਾ ਵੰਡੇਵਾ ਹੈ ਉਹ ਵੀ ਘਰ ਦੇ ਵਿੱਚ ਬਹੁਤ ਵੱਡਾ ਇੱਕ ਕਰੈਕ ਪੈਦਾ ਕਰ ਦਿੰਦਾ ਹੈ ਜਾਂ ਫਿਰ ਜੇ ਉਹਦੀ ਡਿਊਟੀ ਲੱਗ ਜਾਂਦੀ ਹੈ ਕਿ ਬੇਬੇ ਤੂੰ ਸਵੇਰੇ ਆਹ ਬਣਾਉਣਾ ਸ਼ਾਮ ਨੂੰ ਆਹ ਬਣਾਉਣਾ ਬੇਬੇ ਕਹਿੰਦੀ ਹੈ ਮੈਂ ਹੁਣ ਇਹਨਾਂ ਜੋਗੀ ਹੋ ਗਈ ਹਾਂ ਹੁਣ ਬਾਪੂ ਤੇ ਕਈ ਵਾਰੀ ਘਰੋਂ ਬਾਹਰ ਨਿਕਲ ਜਾਂਦੇ ਨੇ ਚਲੋ ਇੱਧਰ ਉੱਧਰ ਪਾਰਕ ਚਲੇ ਗਏ ਜਾਂ ਅੱਛੇ ਮੌਸਮ ਦੇ ਵਿੱਚ ਜਾਂ ਕਿਸੇ ਸੈਂਟਰ ਵਰਗੀ ਜਗ੍ਹਾ ਦੇ ਉੱਪਰ ਚਲੇ ਜਾਂਦੇ ਨੇ ਪਰ ਭੈਣਾਂ ਜਿਹੜੀਆਂ ਨੇ ਬੀਬੀਆਂ ਨੇ ਉਹ ਘਰ ਦੇ ਨਾਲ ਵੱਧ ਜਾਂਦੀਆਂ ਨੇ ਸੋ ਇਹ ਇੱਕ ਰੋਲ ਬਦਲ ਗਿਆ ਇੱਕ ਮਾਲਕਣ ਜਿਹੜੀ ਹੈ ਉਹ ਘਰ ਦੇ ਵਿੱਚ ਇੱਕ ਕਿਸਮ ਦੀ ਨੌਕਰਾਣੀ ਦਾ ਦਰਜਾ ਜਦੋਂ ਉਹਨੂੰ ਹੋ ਜਾਂਦਾ ਹੈ ਤਾਂ ਉਹ ਫਿਰ ਉਹਦਾ ਅੰਦਰ ਜਿਹੜਾ ਨਾ ਉਹ ਬਹੁਤ ਪਰੇਸ਼ਾਨ ਹੁੰਦਾ ਬਹੁਤ ਪਰੇਸ਼ਾਨ ਹੁੰਦਾ ਜਿਹੜੇ ਬਜ਼ੁਰਗ ਸਾਡੇ ਆਉਂਦੇ ਨੇ ਸੱਚਮੁੱਚ ਮੈਂ ਕਹਿੰਦੀ ਹਾਂ ਕਿ ਉਹ ਇੱਕ ਬਹੁਤ ਨਪੀੜੇ ਜਾਂਦੇ ਨੇ ਕਿਉਂਕਿ ਇੱਥੋਂ ਦੀਆਂ ਕਲਚਰਲ ਵੈਲਿਊਜ਼ ਜਿਹੜੀਆਂ ਨੇ ਉਹ ਫਰਕ ਹੋ ਜਾਂਦੀਆਂ ਨੇ ਮੈਂ ਬਹੁਤ ਸਾਰੀਆਂ ਭੈਣਾਂ ਆਪਣੀਆਂ ਵੇਖੀਆਂ ਨੇ ਕਿ ਜਿਹੜੀਆਂ ਇਸੇ ਗੱਲ ਤੋਂ ਆਤੁਰ ਹੁੰਦੀਆਂ ਹੈ ਕਿ ਮੈਂ ਰਸੋਈ ਦੇ ਵਿੱਚ ਜੇ ਜਾਂਦੀ ਹਾਂ ਤੇ ਮੇਰੀ ਨੂੰਹ ਨੂੰ ਚੰਗਾ ਨਹੀਂ ਲੱਗਦਾ ਮੈਂ ਚਾਹੁੰਦੀ ਹਾਂ ਮੈਂ ਰਸੋਈ ਦਾ ਸਾਰਾ ਕੰਮ ਕਰਾਂ ਉਹ ਕਹਿੰਦੀਆਂ ਬੀਬੀ ਤੂੰ ਬਹਿ ਜਾ ਤੂੰ ਨੀ ਕੰਮ ਕਰਨਾ ਕਹਿੰਦੀ ਮੈਂ ਕਹਿੰਦੀ ਮੈਂ ਵਿਹਲੀ ਹੋ ਗਈ ਹਾਂ ਔਰ ਕਈ ਵਾਰ ਤਾਂ ਦੋਨੋਂ ਪਾਸੇ ਹੈ ਜੇ ਨਵਾਂ ਨਹੀਂ ਕੰਮ ਕਰ ਦਿੰਦੀਆਂ ਤਾਂ ਵੀ ਮਾਤਾ ਪਰੇਸ਼ਾਨ ਹੈ ਤੇ ਜਿਹੜੀਆਂ ਨਵਾਂ ਜ਼ਬਰਦਸਤੀ ਕੰਮ ਕਰਾਉਂਦੀਆਂ ਜਾਂ ਚੌਂਕਾ ਸਾਂਝਾ ਨਹੀਂ ਕਰਦੀਆਂ ਉਹਨਾਂ ਤੋਂ ਵੀ ਪਰੇਸ਼ਾਨ ਨੇ ਵੈਸੇ ਤਾਂ ਵੈਸੇ ਸਵਲੀ ਨੇ ਆਪਣੇ ਪਿੰਡਾਂ ਚ ਪਿੱਛੇ ਵੀ ਉਹੀ ਵਾਪਰਦਾ ਹੁੰਦਾ ਸੀ ਤੇ ਉੱਥੇ ਅਕਸਰ ਹੀ ਜੇ ਘਰ ਦੇ ਵਿੱਚ ਮਾੜੀ ਟੈਨਸ਼ਨ ਹੋਣੀ ਤਾਂ ਚੱਲ ਕਹਿਣਾ ਨੌ ਪੁੱਤ ਨੂੰ ਤੂੰ ਵੱਖਰਾ ਹੋ ਜਾ ਤੈਨੂੰ ਵੱਖਰਾ ਕਮਰਾ ਪਾ ਦਿੰਦੇ ਆ ਜਾਂ ਬੜੀ ਗੱਲ ਜਗ੍ਹਾ ਹਵੇਲੀ ਦੇ ਵਿੱਚ ਤੂੰ ਆਪਣੇ ਕੋਠੇ ਪਾ ਲਾ ਕੰਮ ਸਰ ਜਾਂਦਾ ਸੀ
1: ਕੰਮ ਵੰਡ ਲੈਂਦੇ ਸੀ
0: ਕੰਮ ਵੰਡ ਲੈਂਦੇ ਸੀ ਵੀ ਠੀਕ ਹੈ ਇੱਕ ਨੂੰ ਸਵੇਰ ਦਾ ਕੰਮ ਦਿੱਤਾ ਇੱਕ ਨੂੰ ਸ਼ਾਮ ਦਾ ਕੰਮ ਦਿੱਤਾ ਪਰ ਇੱਥੇ ਆ ਕੇ ਸਾਰਾ ਕੁਝ ਇੱਕ ਸੰਕੀਰਨ ਹੋ ਜਾਂਦਾ ਸਿਮਟ ਜਾਂਦਾ ਜਿਹਦੇ ਕਰਕੇ ਬਜ਼ੁਰਗ ਜਿਹੜੇ ਨੇ ਉਹ ਸੱਚੀ ਮੁੱਚੀ ਆਪਣੀ ਜਿਹੜੇ ਹੈਗੇ ਨਾ ਪੁੱਤਰ ਹੈ ਜਾਂ ਆਪਣੀਆਂ ਨੂੰਹਾਂ ਜਾਂ ਆਪਣੇ ਪੋਤਰੇ ਪੋਤਰੀਆਂ ਨੇ ਉਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਪੀੜਿਤ ਹੁੰਦੇ ਨੇ ਵਿਕਟਮਾਈਜ਼ ਹੁੰਦੇ ਨੇ ਇਸ ਸਿਸਟਮ ਦਾ ਇਨਵਾਇਰਮੈਂਟ ਦਾ ਇਸ ਕਲਚਰ ਦਾ ਤੇ ਹੁਣ ਲੱਭਦੇ ਆ ਇਹਦੇ ਹੱਲ
1: ਮੈਂ ਹੱਲ ਤੋਂ ਪਹਿਲਾਂ ਇੱਕ ਗੱਲ ਕਰਨਾ ਚਾਹੂੰਗੀ ਜਿਹੜੀ ਸਿਚੁਏਸ਼ਨ ਤੁਸੀਂ ਦੱਸੀ ਆ ਕਿ ਬਜ਼ੁਰਗ ਕਈ ਵਾਰੀ ਬਾਹਰ ਚਲ ਜਾਂਦੇ ਨੇ ਸਾਡੇ ਤੇ ਜਿਹੜੀਆਂ ਮਾਤਾਵਾਂ ਨੇ ਉਹ ਫਸ ਜਾਂਦੀਆਂ ਨੇ ਘਰਾਂ ਦੇ ਵਿੱਚ ਕਈ ਵਾਰੀ ਜ਼ਿਆਦਾ ਕੰਮ ਕਰਕੇ ਤੇ ਕਈ ਵਾਰੀ ਘੱਟ ਕੰਮ ਕਰਨ ਕਰਕੇ ਉਸ ਸਿਚੁਏਸ਼ਨ ਚ ਮੈਂ ਇੱਕ ਫੈਮਿਲੀ ਨੂੰ ਇਦਾਂ ਦੀ ਨੂੰ ਵੀ ਜਾਣਦੀ ਜਿੱਥੇ ਉਹਨਾਂ ਦਾ ਬੇਟਾ ਆਪਣੀ ਮਾਂ ਨੂੰ ਕਹਿੰਦਾ ਕਿ ਤੁਸੀਂ ਬਾਹਰ ਨਿਕਲਿਆ ਕਰੋ ਤੁਸੀਂ ਇੱਥੇ ਆਪਣਾ ਫਰੈਂਡ ਸਰਕਲ ਬਣਾਓ ਤੁਸੀਂ ਸਾਰਾ ਦਿਨ ਘਰ ਰਹਿ ਕੇ ਕੀ ਕਰਨਾ ਉਸ ਵੇਲੇ ਬਜ਼ੁਰਗ ਵੀ ਸੋਚਦੇ ਹੋਣਗੇ ਵੀ ਇਸ ਉਮਰੇ ਅਸੀਂ ਹੁਣ ਫਰੈਂਡ ਸਰਕਲ ਕਿੱਥੇ ਜਾ ਕੇ ਲੱਭੀਏ
0: ਬਿਲਕੁਲ
1: ਕਿੰਨੀ ਦੂਰ ਜਾਈਏ ਇਹੋ ਜਿਹੀਆਂ ਸਮੱਸਿਆਵਾਂ ਜਦੋਂ ਪੁੱਤਰ ਕਹਿ ਰਿਹਾ ਆਪਣੀ ਮਾਂ ਨੂੰ ਤੇ ਉਦੋਂ ਮਾਂ ਮੈਨੂੰ ਲੱਗਦਾ ਕਿ ਹੋਰ ਵੀ ਦੁਖੀ ਹੁੰਦੀ ਹੋਣੀ
0: ਮੈਂ ਕਿਹੜੀ ਕਿਹੜੀ ਮੇਰੀ ਸਹੇਲੀ ਆ ਕਿਹੜਾ ਮੇਰਾ ਘਰ ਆ ਕਿਹੜੇ ਗੁਆਂਢਣ ਮੈਂ ਜਿਹਦੇ ਕਰਕੇ ਕੋਲ ਜਾ ਕੇ ਤੇ ਆਪਣਾ ਗੱਲਬਾਤ ਕਰਾਂ ਤੇ ਜੇ ਫਰਜ਼ ਕਰੋ ਉਹ ਕਿਤੇ ਸਾਹਮਣੇ ਕਿਸੇ ਘਰ ਦੇ ਵਿੱਚ ਚਲੇ ਵੀ ਜਾਂਦੇ ਨੇ ਕਿ ਆਪਣਾ ਚਲੋ ਪੰਜਾਬੀ ਬੋਲਣ ਵਾਲਾ ਘਰ ਹੈ ਉਹ ਕਿਸੇ ਹੋਰ ਜ਼ਿਲ੍ਹੇ ਦਾ ਹੈ ਉਹ ਕਿਤੇ ਆਉਂਦਾ ਹੈ ਫਿਰ ਜਾ ਕੇ ਕਹਿਣਾ ਹੁਣ ਤੁਸੀਂ ਘਰ ਦੀਆਂ ਗੱਲਾਂ ਬਾਹਰ ਨਹੀਂ ਕਰਨੀਆਂ ਹਨਾ ਤੁਸੀਂ ਹੁਣ ਘਰ ਜਾ ਘਰ ਦੀਆਂ ਗੱਲਾਂ ਬਾਹਰ ਕਰਦੇ ਹੋ ਫਿਰ ਇਹ ਉਹਨਾਂ ਦੇ ਬਲੇਮ ਲੱਗਣ ਲੱਗ ਜਾਂਦੇ ਨੇ ਉਹ ਫਿਰ ਉੱਥੇ ਜੇ ਉਹਨੂੰ ਮਿਲਦੇ ਨੇ ਉਹਨਾਂ ਨਾਲ ਸਾਂਝ ਪਾਉਂਦੇ ਨੇ ਤਾਂ ਘਰ ਦੀਆਂ ਗੱਲਾਂ ਕੀ ਹੁੰਦੀਆਂ ਨਵਾਂ ਧੀਆਂ ਨਹੀਂ ਕਰਨੀਆਂ ਹੁੰਦੀਆਂ ਨੇ ਬੱਚਿਆਂ ਨਹੀਂ ਕਰਨੀਆਂ ਨੇ ਫਿਰ ਉਹਨਾਂ ਦੇ ਉੱਪਰ ਠੱਪਾ ਲੱਗ ਜਾਂਦਾ ਸੋ ਬਜ਼ੁਰਗ ਸੱਚੀ ਮੁੱਚੀ ਬੜੀ ਕੜਿੱਕੀ ਚ ਫਸ ਜਾਂਦੇ ਨੇ ਲੱਗਦਾ ਤੇ ਇੰਜ ਹੁੰਦਾ ਬਈ ਬੇਬੇ ਸਾਡੀ ਗੱਲ ਨੀ ਸੁਣਦੀ ਜਾਂ ਬਾਪੂ ਸਾਡੀ ਗੱਲ ਨੀ ਸੁਣਦਾ ਪਰ ਆਪਾਂ ਇਹ ਨੀ ਕਦੇ ਸੋਚਦੇ ਕਿ ਉਹ ਕਿਸ ਕੜਿੱਕੀ ਚ ਫਸੇ ਹੁੰਦੇ ਨੇ ਉਹਦੇ ਵਿੱਚ ਉਹ ਆਪਣੇ ਆਪ ਨੂੰ ਕਿਵੇਂ ਕੜਿੱਕੀ ਚੋਂ ਬਾਹਰ ਕੱਢਣ ਇਹਦਾ ਕੋਈ ਹੱਲ ਕਿਵੇਂ ਲੱਭਿਆ ਜਾਵੇ ਹੁਣ ਉਹਨਾਂ ਨੂੰ ਕਹਿੰਦੇ ਬਾਹਰ ਜਾਓ ਉਹਨਾਂ ਨੂੰ ਟ੍ਰਾਂਸਿਟ ਦੀ ਨੌਲੇਜ ਨਹੀਂ ਹੈ
1: ਬਿਲਕੁਲ
0: ਕਿਸ ਤਰ੍ਹਾਂ ਬਾਹਰ ਚਲੇ ਜਾਣ ਉਹਨਾਂ ਨੇ ਸੜਕ ਕ੍ਰੋਸ ਕਰਨੀ ਉਹਨਾਂ ਨੇ ਨਹੀਂ ਪਤਾ ਕਿ ਅਸੀਂ ਆਹ ਵਾਲਾ ਬਟਨ ਦੱਪਾਂਗੇ ਤੇ ਅਸੀਂ ਪੈਦਲ ਪਾਰ ਕਰ ਸਕਦੇ ਹਾਂ ਅਸੀਂ ਇਹ ਚੀਜ਼ਾਂ ਤੇ ਉਹਨਾਂ ਨੂੰ ਦੱਸਦੇ ਨਹੀਂ ਹੈ ਘਰ ਦੇ ਕੰਮਾਂ ਚ ਲਾ ਲਿਆ ਬਸ ਠੀਕ ਹੈ ਇਹਦੇ ਵਾਸਤੇ ਮੈਂ ਤੇ ਸੋਚਦੀ ਹੁੰਦੀ ਹਾਂ ਕਿ ਜੇ ਇਹਦਾ ਹੱਲ ਹੋਵੇ ਤਾਂ ਆਉਂਦੇ ਹੀ ਕੁਛ ਨਾ ਕੁਛ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਕਿ ਫਸਟ ਹੈਂਡ ਨੌਲੇਜ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ ਸੜਕ ਕਿਵੇਂ ਪਾਰ ਕਰਨੀ ਹੈ ਟ੍ਰਾਂਸਿਟ ਤੁਸੀਂ ਕਿਵੇਂ ਯੂਜ਼ ਕਰਨੀ ਹੈ ਡਾਕਟਰ ਦੇ ਜਾ ਕੇ ਤੁਸੀਂ ਕਿਵੇਂ ਗੱਲ ਕਰਨੀ ਹਾਲਾਂਕਿ ਵੈਸੇ ਤਾਂ ਸਵਲੀਨ ਜੇ ਅਸੀਂ ਹੁਣ ਸੋਲੂਸ਼ਨਸ ਦੇ ਵੱਲ ਵੀ ਆ ਜਾਈਏ ਤਾਂ ਹੈਲਥ ਕੇਅਰ ਜਿਹੜਾ ਵਾ ਇੱਥੇ ਫਰੀ ਹੈਲਥ ਕੇਅਰ ਹੈ ਕੋਈ ਇਹਦੇ ਲਈ ਕੋਈ ਸਾਨੂੰ ਪੈਸਾ ਨਹੀਂ ਖਰਚਣਾ ਕਹਿੰਦਾ ਪਰ ਉੱਥੋਂ ਤੱਕ ਆਪਣੀ ਪਹੁੰਚ ਕਰਨੀ ਜਿਹੜੀ ਹੈ ਇਕੱਲੇ ਬਜ਼ੁਰਗਾਂ ਲਈ ਇੰਪੋਸੀਬਲ ਹੋ ਜਾਂਦੀ ਹੈ ਕਿਉਂਕਿ ਉਹਨਾਂ ਲਈ ਹੁਣ ਉੱਥੇ ਤਾਂ ਹੁੰਦਾ ਸੀ ਰਿਕਸ਼ਾ ਲੈ ਲਿਆ ਥ੍ਰੀ ਵੀਲਰ ਲੈ ਲਿਆ ਤੇ ਡਾਕਟਰ ਦੇ ਕੋਲ ਜਿੱਥੇ ਮਰਜ਼ੀ ਚਲੇ ਗਏ ਚੱਲ ਮੇਰੇ ਭਾਈ ਕੰਮ ਸਰ ਜਾਂਦਾ ਸੀ
1: ਕਿਸੇ ਗੁਆਂਢ ਦੇ ਮੁੰਡੇ ਨੂੰ ਲੈ ਗਏ ਨਾਲ
0: ਹਾਂ ਗੁਆਂਢੀ ਦੇ ਮੁੰਡੇ ਨੂੰ ਲੈ ਗਏ ਡਾਕਟਰ ਘਰੇ ਬੁਲਾ ਲੈਂਦੇ ਸੀਗੇ ਆਪਾਂ ਪਰ ਇੱਥੇ ਹੁਣ ਸਾਨੂੰ ਉਸ ਸੋਰਸ ਦੇ ਕੋਲ ਜਾਣਾ ਪੈਣਾ ਕਲੀਨਿਕ ਚ ਜਾਣਾ ਪੈਣਾ ਆ ਠੀਕ ਹੈ ਉੱਥੇ ਜਾ ਕੇ ਫਿਰ ਸਾਨੂੰ ਗੱਲ ਕਰਨ ਵਾਲਾ ਪੰਜਾਬੀ ਚ ਵੀ ਚਾਹੀਦਾ ਆ ਪਰ ਐਸੇ ਕੱਲੋਂ ਵਾਹਿਗੁਰੂ ਦੀ ਬੜੀ ਮਿਹਰ ਆ ਕਿ ਸਾਡੇ ਖਾਸ ਤੌਰ ਤੇ ਇੱਥੇ ਅਸੀਂ ਅਲਬਰਟਾ ਦੇ ਵਿੱਚ ਤੇ ਜਾਂ ਕੈਲਗਰੀ ਚ ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਕਲੀਨਿਕਸ ਹੈਗੇ ਨੇ ਜਿੱਥੇ ਸਾਡੇ ਪੰਜਾਬੀ ਡਾਕਟਰਸ ਹੈਗੇ ਨੇ ਜਿਹੜੇ ਪੰਜਾਬੀ ਦੇ ਵਿੱਚ ਸਾਡੇ ਨਾਲ ਗੱਲਬਾਤ ਕਰ ਲੈਂਦੇ ਨੇ ਤੇ ਜੇ ਅਸੀਂ ਕਿਸੇ ਹੋਰ ਸਰਵਿਸ

0: ਲਈ ਫਰਜ਼ ਕਰੋ ਕਿਤੇ ਬਾਹਰ ਵੀ ਜਾਣਾ ਹੈ ਤਾਂ ਅਸੀਂ ਇੰਟਰਪ੍ਰੈਟਰ ਜਿਹੜੇ ਨੇ ਉਹ ਆਪਣੇ ਨਾਲ ਲਿਜਾ ਸਕਦੇ ਹਾਂ। ਸੋ ਇਹ ਫੈਸਿਲਿਟੀਜ਼ ਹੈਗੀਆਂ ਨੇ ਕਿ ਜੇ ਕੋਈ ਬਜ਼ੁਰਗ ਘਰ ਦੇ ਵਿੱਚ ਕੈਦ ਨਾ ਰਹਿ ਕੇ ਘਰੋਂ ਬਾਹਰ ਸਟੈਪ ਕਰਦਾ ਸਟੈਪ ਆਊਟ ਕਰਦਾ ਹੈ ਤਾਂ ਉਹ ਇਸ ਸਿਸਟਮ ਨੂੰ ਅਗਰ ਸਮਝਣ ਦੀ ਯਤਨ ਕਰੇ ਤਾਂ ਸੁਨੀਲ ਬਹੁਤ ਰਾਹ ਹੈਗੀ ਆ। ਜਿਵੇਂ ਆਪਾਂ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਲੈਂਗੁਏਜ ਬੈਰੀਅਰ ਦੀ, ਸਾਡੇ ਇੱਥੇ ਬਹੁਤ ਸਾਰੀਆਂ ਕਲਾਸਾਂ ਲੱਗਦੀਆਂ ਨੇ, ਲਾਇਬ੍ਰੇਰੀ ਦੇ ਵਿੱਚ ਸਾਰਾ ਸਾਲ ਕਲਾਸਾਂ ਚੱਲਦੀਆਂ ਨੇ ਇੰਗਲਿਸ਼ ਸਿਖਾਉਣ ਦੀਆਂ। ਉਹ ਕੋਈ ਇੰਗਲਿਸ਼ ਤੁਹਾਨੂੰ ABC ਤੋਂ ਸ਼ੁਰੂ ਨਹੀਂ ਕਰਾਉਂਦੇ, ਉਹ ਤੁਹਾਨੂੰ ਇੱਥੋਂ ਦੇ ਜਿਹੜੀ ਖਾਸ ਵਰਡਸ ਨੇ ਸ਼ਬਦ ਨੇ ਜਿਹੜੇ ਇੱਥੇ ਵਰਤੇ ਜਾਂਦੇ ਨੇ ਉਹਨਾਂ ਦੀ ਤੁਹਾਨੂੰ ਇਨਫੋਰਮੇਸ਼ਨ ਤੁਹਾਡਾ ਤੁਹਾਨੂੰ ਚੇਤੇ ਕਰਾਉਂਦੇ ਨੇ, ਯਾਦ ਕਰਾਉਂਦੇ ਨੇ ਕਿ ਤੁਸੀਂ ਸ਼ੋਪਿੰਗ ਕਰਨ ਜਾਂਦੇ ਹੋ ਤੁਸੀਂ ਕਿਹੜੇ ਸ਼ਬਦ ਵਰਤਣੇ ਹਨ, ਤੁਸੀਂ ਬੱਸ ਤੇ ਚੜ੍ਹਨਾ ਹੈ ਤੁਸੀਂ ਕਿਹੜੇ ਸ਼ਬਦ ਵਰਤਣੇ ਨੇ। ਸੋ ਇਹ ਬੜੀ ਸੌਖੀਆਂ ਜਿਹੀਆਂ ਕਲਾਸਿਸ ਨੇ, ਲੋਕੀ ਬੜਾ ਇੰਜੋਏ ਕਰਦੇ ਆ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਰਾਈਆਂ ਨੇ ਜੁਆਇਨ ਤੇ ਹੋਰ ਭੈਣਾਂ ਨੂੰ ਵੀ ਕਈਆਂ ਨੂੰ ਕਰਾਈਆਂ ਨੇ। ਲਾਇਬ੍ਰੇਰੀ ਦੇ ਵਿੱਚ ਇੱਕ ਸੈਸ਼ਨ ਖਤਮ ਹੁੰਦਾ ਤੇ ਦੂਜਾ ਸ਼ੁਰੂ ਹੋ ਜਾਂਦਾ, ਫਿਰ ਉਸ ਤੋਂ ਅੱਗੇ ਗਾਹ ਗਾਹ ਚੱਲਦਾ ਰਹਿੰਦਾ। ਸੋ ਉੱਥੇ ਤੁਸੀਂ ਜਨਰਲ ਜੀ ਵੋਕੈਬਲਰੀ ਜਿਹੜੀ ਹੈ ਇੰਗਲਿਸ਼ ਦੀ ਸਿੱਖ ਸਕਦੇ ਹੋ। ਇਸੇ ਤਰ੍ਹਾਂ ਸੈਂਟਰ ਫਾਰ ਨਿਊ ਕਾਮਰਸ ਨੇ ਬੜੀ ਹੈਲਪ ਕਰਦੇ ਨੇ ਨਵੇਂ ਆਇਆਂ ਦੀ, ਖਾਸ ਤੌਰ ਤੇ ਬਜ਼ੁਰਗਾਂ ਦੀ ਵੀ ਕਰਦੇ ਨੇ। ਉਹਨਾਂ ਨੂੰ ਕਾਉਂਸਲ ਉਹਨਾਂ ਦੀਆਂ ਪਰਸਨੈਲਿਟੀ ਡਿਵੈਲਪਮੈਂਟ ਦੀਆਂ ਕਲਾਸਿਸ ਲਾਉਂਦੇ ਨੇ ਕਿ ਤੁਸੀਂ ਇੱਥੇ ਕਿਸ ਢੰਗ ਦੇ ਨਾਲ ਬਾਹਰ ਜਾਣਾ ਹੈ, ਕਿਵੇਂ ਤੁਸੀਂ ਬਿਹੇਵ ਕਰਨਾ ਹੈ, ਕਿਵੇਂ ਤੁਸੀਂ ਬੁਲਾਉਣਾ ਹੈ। ਸੋ ਇਹ ਚੀਜ਼ਾਂ ਸਾਰੀਆਂ ਸਿਖਾਈਆਂ ਜਾਂਦੀਆਂ ਨੇ। ਸੋ ਜਿਹਦੇ ਨਾਲ ਅਸੀਂ ਇੱਥੋਂ ਦੇ ਕਲਚਰ ਨੂੰ ਸਮਝ ਸਕਦੇ ਹਾਂ। ਕੋਈ ਬੜਾ ਔਖਾ ਕੰਮ ਨਹੀਂ ਹੈ, ਪਰ ਸਿਰਫ ਇੱਕੋ ਹੀ ਹੈ ਕਿ ਬੇਬੇ ਤੂੰ ਬਾਹਰ ਜਾ ਆ ਜਾ, ਇਹਦੇ ਨਾਲ ਬੇਬੇ ਨੂੰ ਪਤਾ ਨਹੀਂ ਲੱਗਣਾ। ਉਹਨਾਂ ਨੂੰ ਉਹ ਰਸਤਾ ਵਿਖਾਇਆ ਜਾਵੇ, ਉਹਨਾਂ ਨੂੰ ਲਾਇਬ੍ਰੇਰੀ ਤੱਕ ਪਹੁੰਚਾਇਆ ਜਾਵੇ ਤਾਂ ਜੋ ਉਹ ਉੱਥੋਂ ਕੁਛ ਨਾ ਕੁਛ ਸਿੱਖ ਲੈਣ। ਇਹਦੇ ਨਾਲ ਹੀ ਮੈਂ ਇੱਕ ਹੋਰ ਵੇਖਦੀ ਹਾਂ ਕਿ ਇੱਥੇ ਜਿਵੇਂ ਸਾਡੇ ਹੈਗੇ ਨੇ ਬੜੇ ਸੈਂਟਰ ਹੈਗੇ ਨੇ, ਐਸੋਸੀਏਸ਼ਨਾਂ ਬਹੁਤ ਬੇਟਾ ਚੱਲ ਰਹੀਆਂ ਨੇ, ਸਾਡੇ ਕਲਚਰਲ ਐਸੋਸੀਏਸ਼ਨ ਨੇ। ਅਗਰ ਤੁਸੀਂ ਉਹਨਾਂ ਐਸੋਸੀਏਸ਼ਨ ਦੇ ਵਿੱਚ ਜਾਂਦੇ ਹੋ ਤੇ ਤੁਹਾਨੂੰ ਉੱਥੇ ਬਹੁਤ ਮਦਦ ਮਿਲ ਜਾਂਦੀ ਹੈ, ਕਿਉਂਕਿ ਉੱਥੇ ਤੁਹਾਡੇ ਵਰਗੀਆਂ ਭੈਣਾਂ ਤੇ ਤੁਹਾਡੇ ਵਰਗੇ ਵੀਰ ਹੁੰਦੇ ਨੇ। ਤੁਸੀਂ ਉੱਥੇ ਬੈਠਦੇ ਹੋ, ਕਰਦੇ ਹੋ ਤੇ ਬੜੀ ਅੱਛੀ ਉੱਥੇ ਜਾਣਕਾਰੀ ਸਾਂਝੀ ਕਰਦੇ ਆ। ਜਿਵੇਂ ਕਦੀ ਅਸੀਂ ਕੋਈ ਹੈਲਥ ਵਾਲਾ ਬੁਲਾ ਲੈਂਦੇ ਹਾਂ, ਉਹ ਉੱਥੇ ਲੈਕਚਰ ਕਰਾ ਦਿੰਦੇ ਹਾਂ, ਕੋਈ ਟ੍ਰਾਂਸਿਟ ਵਾਲਾ ਬੁਲਾ ਲੈਂਦੇ ਹਾਂ ਬਈ ਤੁਸੀਂ ਕਿਵੇਂ ਬੱਸਾਂ ਤੇ ਚੜ੍ਹਨਾ ਹੈ, ਕਿਸ ਤਰ੍ਹਾਂ ਕਰਨਾ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਥੇ ਇੱਕ ਦੂਜੇ ਕੋਲ ਸੁਣ ਕੇ ਪਤਾ ਲੱਗ ਜਾਂਦੀਆਂ
1: ਜੀ।
0: ਅਸੀਂ ਖੁਦ ਜਿਹੜੇ ਐਸੋਸੀਏਸ਼ਨ ਵਾਲੇ ਹੁੰਦੇ ਨੇ ਉਹ ਇਨਫੋਰਮੇਸ਼ਨ ਜਿਹੜੀ ਆ ਸਾਂਝੀ ਕਰਦੇ ਰਹਿੰਦੇ ਨੇ। ਤੇ ਦੂਸਰਾ ਸਭ ਤੋਂ ਵੱਡਾ ਸੁੱਖ ਹੁੰਦਾ ਪੀਅਰ ਗਰੁੱਪ ਬਣਦੇ ਆ, ਸਹੇਲੀਆਂ ਬਣ ਜਾਂਦੀਆਂ ਨੇ, ਉਹ ਸਹੇਲੀਆਂ ਇਕੱਠੀਆਂ ਬੱਸਾਂ ਤੇ ਚੜ੍ਹ ਪੈਂਦੀਆਂ ਨੇ ਤੇ ਫਿਰ ਆ ਜਾਂਦੀਆਂ ਨੇ। ਮੈਂ ਵੇਖਿਆ ਇੰਨੀਆਂ ਸਾਡੀਆਂ ਭੈਣਾਂ ਜਿਹੜੀਆਂ ਨੇ ਇੰਨੀਆਂ ਤੇਜ਼ ਨੇ, ਤਿੰਨ ਤਿੰਨ ਬੱਸਾਂ ਬਦਲ ਕੇ ਸਾਡੀ ਐਸੋਸੀਏਸ਼ਨ ਦੀ ਮੀਟਿੰਗ ਤੇ ਆ ਪਹੁੰਚਦੀਆਂ ਨੇ। ਤੇ ਬਾਕੀ ਜਦੋਂ ਕੋਈ ਨਵੀਂ ਭੈਣ ਆਉਂਦੀ ਹੈ ਉਹਦੀ ਸਹੇਲੀ ਬਣ ਗਈ, ਉਹਦੇ ਨਾਲ ਆਉਣ ਲੱਗ ਜਾਂਦੀਆਂ ਨੇ। ਸੋ ਇਹ ਔਖਾ ਨਹੀਂ ਹੈ ਇੱਥੇ ਐਡਜਸਟ ਕਰਨਾ, ਸਿਰਫ ਕਹਿਣ ਨਾਲ ਨਹੀਂ ਹੋਣਾ, ਘਰ ਚੋਂ ਬਾਹਰ ਨਿਕਲਣਾ ਪੈਣਾ ਤੇ ਬਾਹਰ ਨਿਕਲ ਕੇ ਤੇ ਆਪਣਾ ਇੱਕ ਤੁਹਾਨੂੰ ਆਲਾ ਦੁਆਲਾ ਤਬਦੀਲ ਕਰਨਾ ਪੈਣਾ, ਇੱਕ ਪੀਅਰ ਗਰੁੱਪ ਜਿਹੜਾ ਵਾ ਸੇਲ ਪੂਰਾ ਜਿਹੜਾ ਵਾ ਉਹ ਬਣਾਉਣਾ ਹੀ ਪੈਣਾ, ਜਿਹਦੇ ਨਾਲ ਤੁਹਾਡੀ ਆਈਸੋਲੇਸ਼ਨ ਜਿਹੜੀ ਹੈ ਉਹ ਟੁੱਟੂਗੀ। ਘਰ ਚ ਤੁਸੀਂ ਗੱਲ ਨਹੀਂ ਕਰਦੇ, ਬਾਹਰ ਆ ਕੇ ਕਰਦੇ ਹੋ। ਕਈ ਵਾਰੀ ਮੈਂ ਵੇਖਿਆ ਕਿ ਸਾਡਾ ਹੁਣ ਐਕਸਪੀਰੀਅੰਸ ਇਹੋ ਹੀ ਆ ਕਿ ਭੈਣਾਂ ਗੱਲ ਕਰਨਗੀਆਂ, ਉਹਨਾਂ ਨੂੰ ਪਤਾ ਹੈ ਕਿ ਜਿਹੜੀ ਗੱਲ ਇੱਥੇ ਹੋ ਗਈ ਉਹ ਕਿਸੇ ਤੱਕ ਬਾਹਰ ਨਹੀਂ ਜਾਣੀ, ਕਿਉਂਕਿ ਜਿਹੜਾ ਉੱਥੇ ਹੁੰਦਾ ਨਾ ਵੀ ਬੀਬੀ ਬਾਹਰ ਜਾ ਕੇ ਸਾਡੀਆਂ ਗੱਲਾਂ ਕਰਦੇ, ਸਭ ਤੋਂ ਵੱਡਾ ਖਰਾਜ ਨਾ ਬਲੇਮ ਇਹੋ ਹੀ ਲੱਗਦਾ ਇਹ ਘਰ ਦੀਆਂ ਗੱਲਾਂ ਬਾਹਰ ਕਰਦੇ ਆ। ਪਰ ਇੱਥੇ ਆ ਕੇ ਜਦੋਂ ਤੁਸੀਂ ਗੱਲ ਵੀ ਕਰਦੇ ਹੋ ਤੇ ਗੱਲ ਸੁਣਦੇ ਵੀ ਹੋ ਨਾ ਤੇ ਕੋਈ ਗੱਲ ਕਿਤੇ ਵੀ ਬਾਹਰ ਨਹੀਂ ਜਾਂਦੀ।
1: ਇਹੋ ਕਾਰਨ ਹੈ ਕਿ ਵਿਮਨ ਕਲਚਰਲ ਐਸੋਸੀਏਸ਼ਨ ਦੀਆਂ ਲੇਡੀਜ਼ ਬਾਲੀਆਂ ਖੁਸ਼ ਰਹਿੰਦੀਆਂ, ਜਿੱਥੇ ਮਿਲਦੀਆਂ ਨੱਚਣ ਲੱਗ ਜਾਂਦੀਆਂ,
0: ਕਦੇ ਪੁੱਛਣਾ ਬੋਲੀਆਂ ਪਾਉਂਦੀਆਂ ਨੇ, ਨੱਚਦੀਆਂ ਨੇ, ਹਰ ਤਰ੍ਹਾਂ ਦੀ ਨੌਲੇਜ ਹੈ ਬੱਸਾਂ ਕਿਵੇਂ ਯੂਜ਼। ਮੇਰੇ ਨਾਲ ਜ਼ਿਆਦਾ ਉਹਨਾਂ ਨੂੰ ਪਤਾ ਕਿ ਅਸੀਂ ਬੱਸਾਂ ਕਿਵੇਂ ਯੂਜ਼ ਕਰਦੇ ਹਾਂ, ਉਹ ਕੋਈ ਨਾ ਅਸੀਂ ਪਹੁੰਚ ਜਾਣਾ, ਤਿੰਨ ਤਿੰਨ ਬੱਸਾਂ ਬਦਲ ਕੇ ਵੀ ਆ ਜਾਂਦੀਆਂ ਨੇ। ਤੇ ਮੈਂ ਕਦੀ ਬੱਸ ਸਰਵਿਸ ਯੂਜ਼ ਨਹੀਂ ਕੀਤੀ ਕਿਉਂਕਿ ਤਿੰਨ ਸਭ ਲੈ ਜਾਂਦੇ ਨੇ ਇੱਧਰ ਉੱਧਰ। ਸੋ ਸਲੀਨ ਬਹੁਤ ਰਿਸੋਰਸਿਸ ਹੈਗੇ ਨੇ ਕਿ ਜਿੱਥੋਂ ਬਜ਼ੁਰਗ ਜਿਹੜੇ ਨੇ ਆ ਕੇ ਘਰੋਂ ਬਾਹਰ, ਸਾਡੇ ਕੋਲ ਕਰੀਬ 150 ਲੇਡੀਜ਼ ਨੇ ਤੇ ਜਦੋਂ ਸਾਡੀ ਮੀਟਿੰਗ ਹੁੰਦੀ 70-80 ਲੇਡੀਜ਼ ਹੁੰਦੀਆਂ ਨੇ, ਹੱਸ ਹੱਸ ਕੇ ਮਿਲਦੀਆਂ ਨੇ, ਜੱਫੀਆਂ ਪਾਉਂਦੀਆਂ ਨੇ। ਉਹ ਜਿਹੜੀ ਚੀਜ਼ ਉਹ ਮਿਸ ਕਰ ਰਹੀਆਂ ਨੇ ਉੱਥੋਂ ਵਾਲੀ ਕਿ ਅਸੀਂ ਕਿਹਨੂੰ ਜਾ ਕੇ ਗੱਲ ਕਰੀਏ, ਅਸੀਂ ਕਿੱਥੇ ਪਹੁੰਚੀਏ, ਸਾਡੇ ਨਾਲ ਕਿਹੜਾ ਪਿਆਰ ਨਾਲ ਗੱਲ ਕਰੇ, ਉਹ ਚੀਜ਼ ਉੱਥੇ ਮਿਲਦੀ ਹੈ। ਸੋ ਇਹ ਇਸੇ ਤਰ੍ਹਾਂ ਬਜ਼ੁਰਗਾਂ ਦੀਆਂ ਵੀ ਹੈਗੀਆਂ ਨੇ, ਬਜ਼ੁਰਗ ਜਾਂਦੇ ਨੇ, ਮੈਨੂੰ ਲੱਗਦਾ 50 ਤੱਕ ਸਾਡੇ ਕੋਲ ਇੱਥੇ ਹੈਗੀਆਂ ਨੇ ਜਿਹੜੇ ਪੜ੍ਹੇ ਲਿਖੇ ਬਜ਼ੁਰਗ ਨੇ ਸਲੀਨ, ਉਹਨਾਂ ਵਾਸਤੇ ਸਾਡੇ ਕੋਲ ਜਿਹੜੀਆਂ ਸਾਹਿਤਕ ਸਭਾਵਾਂ ਨੇ ਉਹ ਹੈਗੀਆਂ ਨੇ।
1: ਠੀਕ ਹੈ ਜੀ,
2: ਤੁਸੀਂ ਗੱਲਬਾਤ ਸੁਣ ਰਹੇ ਸੀ ਸਵਲੀਨ ਜਸੜ ਅਤੇ ਗੁਰਚਰਨ ਥਿੰਦੁਣਾ ਦੀ ਬਜ਼ੁਰਗਾਂ ਦੀ ਜ਼ਿੰਦਗੀ ਦੇ ਸੱਚ ਪ੍ਰੋਗਰਾਮ ਦੇ ਵਿੱਚ। ਕੁਝ ਗੱਲਾਂ ਬਾਤਾਂ, ਕੁਝ ਗੀਤ ਸੰਗੀਤ ਆਪ ਲਈ ਪੇਸ਼ ਕੀਤਾ ਜਾ ਰਿਹਾ। ਰੇਡੀਓ ਸੁਰ ਸੰਗਮ ਦੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ ਜੀ।
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ

0: ਫਰਮਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222।

ਰੇਡੀਓ ਸਰਸੰਗਮ ਤੇ ਸਮੇਂ ਤੁਸੀਂ ਰਣਜੀਤ ਸਿੱਧੂ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੁਝ ਗੱਲਾਂ ਬਾਤਾਂ ਕੁਝ ਗੀਤ ਸੰਗੀਤ ਆਪ ਨਾਲ ਸਾਂਝਾ ਕੀਤਾ ਜਾ ਰਿਹਾ ਹੈ। 5 ਵਜੇ ਤੱਕ ਮੇਰਾ ਤੁਹਾਡਾ ਸਾਥ ਹੈ। 5 ਵਜੇ ਸਵਲੀਨ ਜੱਸੜ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ ਆਪ ਦੀ ਸੇਵਾ ਦੇ ਵਿੱਚ ਜੀ। ਪ੍ਰੋਗਰਾਮ ਦੇ ਸਪਾਂਸਰ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ, ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ 5888321208, YYC ਹੋਮ ਕੇਅਰ ਤੋਂ ਵੀਰਪਾਲ ਟਾਟ, ਘਰਾਂ ਚ ਬਜੁਰਗਾਂ ਦੀ ਦੇਖਭਾਲ ਕਰਦੇ ਨੇ 8257600983, ਉਸੇ ਸਮਾਈਲ ਮੈਡੀਕਲ, ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਦੇਖਣਾ ਸਿੱਧੇ ਜਾਓ। ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਉਸ ਸਮਾਈਲ ਮੈਡੀਕਲ, ਸਨਰਿਜ ਪਲਾਜ਼ੇ ਦੇ ਨਾਲ ਨੇ, ਬਿਲਕੁਲ ਜਿਹੜਾ ਜੀ ਸੁਪਰ ਸਟੋਰ ਹੈ ਬਿਲਕੁਲ ਸੇਮ ਪਲਾਜ਼ੇ ਦੇ ਵਿੱਚ, ਉਸੇ ਸਮਾਈਲ ਮੈਡੀਕਲ 5887 6 ਦਾ ਫੋਨ ਨੰਬਰ ਹੈ। ਮਰਸਿਡੀਜ਼ ਬੈਂਸ ਕੰਟਰੀ ਹਿੱਲ ਗੌਰਵ ਸ਼ਰਮਾ ਜੀ ਦਾ ਫੋਨ ਨੰਬਰ 403-903-7057, ਪੰਜਾਬ ਇੰਸ਼ੋਰੈਂਸ ਤੋਂ ਰੁਪਿੰਦਰ ਸਿੱਧੂ, ਲਵਪ੍ਰੀਤ ਸਿੱਧੂ 403-404-3500, ਮਦਰ ਇੰਡੀਆ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦੇ ਨੇ 403-936-7777, ਪਿਕਸਲ ਫੋਟੋ ਸਟੂਡੀਓ 7 ਡਾਲਰ ਚ ਪਾਸਪੋਰਟ ਸਾਈਜ਼ ਫੋਟੋ 403-947-0060। ਪ੍ਰੋਗਰਾਮ ਦੇ ਵਿਚ ਕੁਝ ਗੱਲਾਂ ਬਾਤਾਂ ਕੁਝ ਗੀਤ ਸੰਗੀਤ ਆਪ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਵਿਚ ਹੁਣ ਆਪ ਲਈ ਗੀਤ ਸੰਗੀਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ, ਆਪ ਨੂੰ ਇਕ ਗੀਤ ਸੁਣਾਵਾਂਗੇ ਜੀ ਸੁਖਵਿੰਦਰ ਦੀ ਆਵਾਜ਼ ਦੇ ਵਿਚ। ਸੁਣਦੇ ਹਾਂ ਗੀਤ ਤੇ ਫਿਰ ਵਾਪਸ ਪਰਤਾਂਗੇ। ਪ੍ਰੋਗਰਾਮ ਦੇ ਵਿਚ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਕੋਈ ਮੈਸੇਜ ਦੇਣਾ ਹੋਵੇ 403-902-1323 ਦੇ ਉੱਤੇ ਤੁਸੀਂ ਗੱਲਬਾਤ ਜਿਹੜੀ ਹੈ ਕਰ ਸਕਦੇ ਹੋ। ਕਨਵਰ ਗਰੇਵਾਲ ਹੁਣਾਂ ਦੀ ਆਵਾਜ਼ ਦੇ ਵਿਚ ਆਪ ਨੂੰ ਗੀਤ ਸੁਣਾਉਂਦੇ ਹਾਂ ਜੀ। ਸੁਣਦੇ ਹਾਂ ਗੀਤ ਤੇ ਫਿਰ ਵਾਪਸ ਆਉਂਦੇ ਹਾਂ।

ਰੇਡੀਓ ਸਤਸੰਗਮ ਤੇ ਤੁਸੀਂ ਰਣਜੀਤ ਸਿੱਧੂ ਨਾਲ ਸ਼ਾਮਲ ਸੀ। ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਜੀ ਉਹ ਖਤਮ ਹੋਣ ਵਾਲ ਹੁਣ ਜਾ ਰਿਹਾ ਹੈ ਜੀ। ਅਖੀਰ ਦੇ ਵਿਚ ਜਿਹੜੇ ਨੇਪਾਲ ਦੇ ਵਿਚ ਬਹੁਤ ਵੱਡਾ ਫਲੱਡ ਆਇਆ, ਬਹੁਤ ਸਾਰਾ ਨੁਕਸਾਨ ਨੇਪਾਲ ਦਾ ਹੋਇਆ ਹੈ ਜੀ। ਲਗਭਗ 380 ਦੇ ਕਰੀਬ ਜਿਹੜੀਆਂ ਨੇ ਉਹ ਮੌਤਾਂ ਹੋਈਆਂ ਦੱਸੀਆਂ ਜਾਂਦੀਆਂ ਨੇ ਨੇਪਾਲ ਦੇ ਵਿਚ, ਅਤੇ 1400 ਤੋਂ ਜਿਹੜੇ ਜ਼ਿਆਦਾ ਲੋਕ ਨੇ ਉਹ ਹਜੇ ਵੀ ਲਾਪਤਾ ਨੇ, ਬਹੁਤ ਸਾਰੇ ਲੋਕ ਇਹਦੇ ਵਿਚ ਸੈਲਾਨੀ ਨੇ। ਸੋ ਬੜੀ ਦੁੱਖ ਦੀ ਖਬਰ ਹੈ ਜੀ, ਅਤੇ ਹਜੇ ਕਿੰਨਾ ਨੁਕਸਾਨ ਓਵਰਆਲ ਹੋਇਆ ਇਸ ਨੂੰ ਹਜੇ ਜਿਹੜਾ ਜੀ ਕੁਝ ਸਮਾਂ ਲੱਗੇਗਾ। ਜਿਹੜੇ ਲਾਪਤਾ ਲੋਕ ਨੇ ਉਨ੍ਹਾਂ ਵਿਚ 517 ਵਿਦੇਸ਼ੀ ਨਾਗਰਿਕ ਨੇ, ਨੇਪਾਲੀ ਫੌਜ ਦੇ 44 ਮੈਂਬਰ ਤੇ ਨੇਪਾਲ ਪੁਲਿਸ ਦੇ 28 ਅਧਿਕਾਰੀ ਵੀ ਜਿਹੜੇ ਇਹਦੇ ਵਿਚ ਸ਼ਾਮਲ ਦੱਸੇ ਜਾ ਰਹੇ ਨੇ। ਦੂਸਰਾ, ਜਿਹੜੀ ਅਮਰੀਕਾ ਤੇ ਕੈਨੇਡਾ ਦੀ ਵਪਾਰਕ ਲੜਾਈ ਅਮਰੀਕਾ ਕੈਨੇਡਾ ਦੀ ਚੱਲ ਰਹੀ ਸੀ, ਉਸ ਦੇ ਵਿਚ ਕਈ ਰੋਜ਼ ਨਵੀਆਂ ਨਵੀਆਂ ਗੱਲਾਂ ਦੇਖਣ ਨੂੰ ਮਿਲ ਰਹੀਆਂ ਨੇ। ਡੋਨਲਡ ਟਰੰਪ ਵੱਲੋਂ ਲੇਕ ਅੰਟਾਰੀਓ ਦਾ ਨਾਂ ਬਦਲਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਚੱਲ ਰਹੀ ਟ੍ਰੇਡ ਵਾਰ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਿਵਾਦਪੂਰਨ ਕਾਰਜਕਾਰੀ ਹੁਕਮ ਤੇ ਦਸਤਖਤ ਕਰਦਿਆਂ ਲੇਕ ਅੰਟਾਰੀਓ ਦਾ ਨਾਂ ਬਦਲ ਕੇ ਲੇਕ ਅਮਰੀਕਾ ਰੱਖਣ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਤੇ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਲੇਕ ਅੰਟਾਰੀਓ ਦਾ ਨਾਂ 400 ਸਾਲ ਤੋਂ ਵੀ ਵੱਧ ਪੁਰਾਣਾ ਸ਼ਬਦ ਵੈਂਡਰ ਤੋਂ ਲਿਆ ਗਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਅਮਰੀਕਾ ਜੋ ਵੀ ਕਹੇ, ਕੈਨੇਡੀਅਨ ਲਈ ਇਹ ਝੀਲ ਲੇਕ ਅੰਟਾਰੀਓ ਹੀ ਰਹੇਗੀ। ਸੋ ਇਹ ਸੀ ਕੁਝ ਖਬਰਾਂ, ਅਤੇ ਪ੍ਰੋਗਰਾਮ ਦਾ ਸਮਾਂ ਹੁਣ ਬਿਲਕੁਲ ਸਮਾਪਤੀ ਵੱਲ ਹੈ, ਅਤੇ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਹੈ ਸਵਲੀਨ ਜੱਸੜ ਜੀ ਆਪ ਲਈ ਲੈ ਕੇ ਹਾਜ਼ਰ ਹੋ ਜਾਣਗੇ, ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਪ੍ਰੋਗਰਾਮ ਰਾਤੀ 9 to 10 ਹੋਵੇਗਾ। ਰੇਡੀਓ ਸਤਸੰਗਮ ਹਰ ਹਫ਼ਤੇ 20 ਘੰਟੇ 94.7 FM ਤੇ ਪ੍ਰੋਗਰਾਮ ਅਸੀਂ ਬ੍ਰੌਡਕਾਸਟ ਕਰਦੇ ਹਾਂ ਜੀ। ਤੇ ਪ੍ਰੋਗਰਾਮ ਦਾ ਅਗਲਾ ਗੀਤ ਅਤੇ ਅਖੀਰਲਾ ਗੀਤ ਜਿਹੜਾ ਹੈ ਉਹ ਆਪ ਨੂੰ ਸੁਣਾਉਣ ਜਾ ਰਿਹਾ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿਚ। ਸੁਣਦੇ ਹਾਂ ਗੀਤ, ਇਸ ਦੇ ਨਾਲ ਹੀ ਆਪ ਤੋਂ ਅੱਗੇ ਵੀ ਚਾਹਾਂਗਾ। ਸਤਿ ਸ੍ਰੀ ਅਕਾਲ, ਰੱਬ ਰਾਖਾ।

0: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 5878321208।